0: ਕਟ ਗਿਆ ਦੇ ਭੜਕਾ ਕੋਈ ਖੀਚ ਨਹੀਂ
1: ਚੱਲੇ ਮੁਕਦਮਾ ਕੋਟ ਜੇਲ ਮੈਂ ਭੜਕਾ ਕੋਈ ਖੀਚ ਨਹੀਂ
0: ਜੋ ਕਰਜ ਕਾਟ ਕੇ ਹੱਥ ਹਲਾ ਦੇ ਉਸ ਤੇ ਬੜਾ ਗਲੀ ਚ ਨਹੀਂ ਹਿਰ ਤੜਫੇ ਆਤਮਾ ਜਲ ਪਿਆ ਦੇ ਕਈ ਹੋਤੀ ਅਸੀਂ ਜੀਤ ਨਹੀਂ
1: ਹਰ ਤੜਫੇ ਆਤ

ਕੋਨਾ ਜਿਸਨੇ ਢੋ ਕੇ ਆਈ ਹੈ। ਏ ਸਾਵਤਰੀ ਮੇਰੀ ਬਾਤ ਮਾਨ ਜਾ, ਏ ਅਸੁਪਤੀ ਕਿ ਜਾਈ ਰੈ, ਸਤਵਾਨ ਤੇਰੇ ਲਾਇਕ ਕੋਨਾ।